ਅਗੜੇ ਛੂਈਟੇ ਉਮਰਡੋ ਬੈਜੂ ਹੈ ਸੇ ਚਿਉੜੋ ਔਰ ਕਾਂਸ਼ੋ ਕੇ ਉਥੇ ਬੁਣਿਓ ਦੇ ਔਰ ਇਤਲੋ ਸੇ ਵੀ ਪਲਾਸਟਿਕ ਕੇ ਲਾਗੇ ਚਾਲੇ ਪਲਾਸਟਿਕ ਕਾ ਚਲਨ ਇਤਰੋ ਤਿਉੜਾ ਰਬੋੜੇ ਜੁਣ ਜੇ ਆਮੇ ਖੋਟਨੋ ਬਾਂਬੋ ਤਿੰਦ ਵੀ ਪਲਾਸਟਿਕ ਕੇ ਨਾਨਾ ਨੇ ਟੁਕੜੇ ਮਿਲਿਓ ਦੇ ਊ ਜੈਸੇ ਜੈਸੇ ਵਿਕਾਸ ਕੇ ਰਫਤਾਰ ਬੜਦੇ ਗਏ ਤੈਸਾ ਤੈਸਾ ਪਲਾਸਟਿਕ ਕਾ ਚਲਨ ਵੀ ਬੜਦਾ ਗਿਆ ਤੋ ਬਾਤ ਲਊ ਬੇ ਜੇ ਪਲਾਸਟਿਕ ਕੇ ਨੁਕਸਾਨ ਕਾ ਉਸੋ ਕਈ ਜੁਏ ਸੇ ਪਲਾਸਟਿਕ ਇਤਰੋ ਨੁਕਸਾਨਦਾਇਕ ਸੋ ਅਜੇ ਬਾਤ ਤੂੰ ਜਾਣੋਲੇ ਜੇ ਪਲਾਸਟਿਕ ਸ਼ਿਗੋ ਸ਼ਿਗੋ ਛੋੜ ਦੋ ਗੋਲ ਦੋ ਨੇ ਇਹਦੇ ਗੋਲ ਨੋ ਖੇ ਸਦੀਆ ਲਾਗੋ ਔਰ ਅਜੇ ਬਾਤ ਜੁਏ ਸੇ ਪਲਾਸਟਿਕ ਖਾਸ ਵੀ ਬਾਣੋ ਔਰ ਪਲਾਸਟਿਕ ਯੂੰ ਹੀ ਬਾਤੋ ਲੋਈ ਨੁਕਸਾਨਦਾਇਕ ਵੀ ਉਸੋ ਪਲਾਸਟਿਕ ਖੇ ਪਲਾਸਟਿਕ ਸ਼ਾ ਨੁਕਸਾਨ ਕੀ ਬਾਤ ਕਰਬੇ ਤੋ ਪਲਾਸਟਿਕ ਸ਼ਾ ਨੁਕਸਾਨ ਖਾਸ ਤੌਰ ਦਾ ਤੋ ਵੀ ਉਸੋ ਕਿਉਂਕਿ ਇਹ ਗੋਲ ਦੋ ਛੋੜ ਦੋ ਨੇ ਔਰ ਜੇ ਫੋਕੇ ਪਾਈ ਤੋ ਇਹਦੇ ਲਈ ਉਮਾਰੇ ਆਸ ਪਾਸ ਕੀ ਵਾਤਾਵਰਨ ਦੇ ਜੂਏ ਸੇ ਜ਼ਹਿਰੀਲੀ ਗੈਸ ਨਿਕਲੋ ਔਰ ਇਹਦੇ ਲਈ ਵਾਯੂ ਪ੍ਰਦੂਸ਼ਣ ਹੋ ਪਲਾਸਟਿਕ ਜੇ ਹਰ ਕੇ ਥੀ ਉਂਡੂ ਪੁੰਡੂ ਫਿਰਕਾਈ ਕੂੜੇਦਾਨ ਦੋ ਨੇ ਪਾਈ ਲੋ ਔਰ ਪਲਾਸਟਿਕ ਕਾ ਠੀਕ ਸਾ ਪ੍ਰਬੰਧ ਨੇ ਹੁਆ ਤੋ ਇਹਦੇ ਲਈ ਉਮਾਰੇ ਖਾਲ ਨਦੀ ਨਾਲੇ ਵੀ ਖਰਾਬ ਹੋ ਔਰ ਭੂਤੀ ਬੋਏ ਇਸ਼ੂ ਹੋ ਜਜੂ ਉਮਾਰੇ ਬੋਏ ਚਿਓਸੋ ਇਹਨੂੰ ਪ੍ਰਕਿਰਤੀ ਦੇ ਜੁੰਜੇ ਵੀ ਜੀਵ ਜੰਤੂ ਅਸੋ ਨਦੀ ਦੇ ਜੁੰਜੇ ਵੀ ਬਾਂਤੇ ਕੇ ਜੀਵ ਅਸੋ ਸੇ ਜੋ ਪਲਾਸਟਿਕ ਗਲਤੀ ਸ਼ੋ ਉਬੋ ਖਾ ਤਿੰਨਕੋ ਖਾਣਕ ਸਮਝਿਓ ਜਿੰਦੇ ਸੀ ਬਾਂਤੇ ਬਾਂਤੇ ਕੀ ਬਿਮਾਰੀ ਵੀ ਹੋਏ ਲੱਗੀ ਔਰ ਭੂਤੀ ਬੋਏ ਬੋਏ 'ਚ ਮਰੀ ਵੀ ਜਾਓ ਅਗਲੇ ਨੁਕਸਾਨ ਕੇ ਬਾਤ ਕਰਬੇ ਤੋ ਤੂੰ ਤੂੰ ਕੀ ਪਤਾ ਹੋਲਾ ਜੇ ਪਲਾਸਟਿਕ ਗੋਲਦੋ ਛੋੜਦੋ ਤੋ ਅਥੀ ਨੇ ਫੋਕੇ ਪਈ ਤੋ ਆਸ ਪਾਸ ਕੇ ਹਵਾ ਖਰਾਬ ਹੋ ਵਾਯੂ ਪ੍ਰਦੂਸ਼ਣ ਹੋ ਐਸੋ ਹੀ ਦੇ ਲੋ ਰਹਣੇ ਤੋ ਇਤਲੋ ਬੜੇ ਬੜੇ ਪਹਾੜ ਕੇ ਬਰਾਬਰ ਢੇਰ ਲਾਗੇ ਬੁਣੇ ਪਲਾਸਟਿਕ ਕੇ ਔਰ ਤਬੇ ਵੀ ਪਲਾਸਟਿਕ ਕਾ ਜੋ ਉਤਪਾਦਨ ਹੈ ਸੇ ਦੇਸਾ ਦੇਸੀਏ ਬੜਦਾ ਲਾਗਾ ਜੈਸੇ ਜੈਸੇ ਆਬਾਦੀ ਲਾਗੇ ਬੜੇ ਔਰ ਲੋਕੋ ਕੇ ਮਾਂਗ ਲਾਗੇ ਬੜੇ ਤੋ ਇਤਲੋ ਪਲਾਸਟਿਕ ਉਮਾਰੀ ਪਰਿਆਵਰਣ ਕਾ ਸੁਪਸ਼ਾ ਬੜਾ ਬੋਏ ਰਿਹਾ ਸੋ ਪਲਾਸਟਿਕ ਜੋਬੇ ਬੁਸ਼ਕਾਲੋ ਪਾਣੀ ਹਰੀ ਉਟੋ ਬੋਏ ਤੋ ਇਹਦੇ ਲਈ ਨਾਲੇ ਵੀ ਜਾਮੇ ਜਾਓ ਔਰ ਸੀਵਰੇਜ ਕੇ ਦਿੱਕਤ ਵੀ ਦੇਖਣੋ ਕੇ ਬੈਠੋ ਜਬੇ ਪਲਾਸਟਿਕ ਨਾਨਾ ਨੇ ਟੁਕੜੇ ਦੋ ਚੁੱਟੋ ਤੋ ਇਹ ਇਨਸਾਨ ਕੇ ਸਿਹਤ ਖੇ ਵੀ ਬਹੁਤ ਨੁਕਸਾਨਦਾਇਕ ਸੋ ਪਲਾਸਟਿਕ ਜੜਾਇਓ ਜ਼ਹਿਰੀਲੀ ਗੈਸੇ ਆਵਾ ਦੀ ਉਟੋ ਔਰ ਜਬੇ ਇਨਸਾਨ ਸਾਂਸ ਲੂਓ ਤੋ ਇਹ ਜੀ ਗੈਸੇ ਇਨਸਾਨ ਕੀ ਸਰੀਰ ਦੀ ਉਟੋ ਜਿਹਦੇ ਲਈ ਬਾਂਤੇ ਬਾਂਤੇ ਕੀ ਬਿਮਾਰੀ ਹੋ ਜੇ ਪਲਾਸਟਿਕ ਕੀ ਥਾਲ ਦੋ ਖਾਣੋ ਕੇ ਖਾਈ ਤੋ ਪਲਾਸਟਿਕ ਕੇ ਇਹ ਜੇ ਨਾਨਾ ਨੇ ਜੋ ਕਰਨੋ ਸੋ ਸੇ ਉਮਾਰੀ ਸਰੀਰ ਦੇ ਉਟੋ ਔਰ ਇਹਦੇ ਲਈ ਜੋ ਹੈ ਸੇ ਕੈਂਸਰ ਜਿਹੀ ਬਿਮਾਰੀ ਬੋਦੀ ਲੱਗੇ ਤੋ ਇਹਨੂੰ ਬਦੀ ਬਾਤ ਲੋਈ ਇਹ ਜੇ ਬਾਤ ਸਮਝ ਆਏ ਜੇ ਜਿਤੜੇ ਪਲਾਸਟਿਕ ਕੇ ਫਾਇਦੇ ਸੋ ਤਿੰਨੇ ਸ਼ਾ ਕਈ ਗੁਣਾ ਜ਼ਿਆਦਾ ਇਹਦੇ ਕਾ ਨੁਕਸਾਨ ਸੋ ਤੋ ਮੂੰ ਪਲਾਸਟਿਕ ਕਾ ਇਸਤੇਮਾਲ ਜੋ ਹੈ ਸੇ ਕਮ ਕਰਨਾ ਚਾਹੀ ਤੋ ਆਪਣੀ ਬਾਤਚੀਤ ਮੈਂ ਲਾਏ ਥੋਂ ਬੇ ਪਰ ਤਿੰਨੇ ਸ਼ਾ ਅੱਗੇ ਸੁਣੋ ਇੱਕ ਲੋਕ ਗੀਤ

ਕਿਨੋਰਿੰਗ ਬਾਈ ਸੇ ਨਮਸਕਾਰ ਜੂ ਆਕਾਸ਼ਵਾਣੀ ਸ਼ਿਮਲਾ ਕੇਂਦਰ ਤੋਂ ਜੂ ਪ੍ਰੋਗਰਾਮ ਕਲਪਾਰੰਗ ਕੁੱਲੂ ਰੀਲੇ ਕੇਂਦਰ ਉਜਲੀ ਰੀਲੇ ਹਾਚੋ ਬਾਈ ਸੇ ਗ ਸੁਦੇਸ਼ ਨੇਗੀ ਹਾਜ਼ਿਰ ਤੋਂ ਕਿਨੋਰਿੰਗ ਪ੍ਰੋਗਰਾਮ ਲਿਖਸ਼ੀਸ ਦੁਖ ਬਾਈ ਸੀ ਹਾਲੇਸਕੇਸ ਤੋਂ ਚੇ ਗ ਆਸ਼ਾਲਨ ਤੋਂ ਕਿਨਾ ਚੋਏ ਕੀ ਦਮ ਗੇਸ ਨੀਤੀਚ ਪੇਰੰਗ ਕੁਮੋ ਦਮ ਗੋਰਿਆਸ਼ੀਸ ਨੀਤੀਚ ਜੀ ਚਾਨੂ ਪੈਨੰਗ ਤੇਗੇਨੂ ਆਦਰਲਨੋ ਨੀਤੀਚ ਮਾਨਿਆਦੇ ਬਾਈ ਸੇ ਕਸ਼ਾਨੂ ਤਮ ਆਦਤੇ ਕਸ਼ਾਨੂ ਮਿਊ ਨਿਰਮਾਣ ਚਿਨਿਓ ਕਸ਼ਾ ਤਿਆਰੋ ਥਦਲਿ ਕਮੰਗਲਾਂਸ਼ੋ ਹੋਦੁਈ ਮੇਸੰਗ ਮੇਸੰਗ ਕਸ਼ਾਨੂ ਪਹਿਚਾਨ ਚਿਨਿਓ ਦੋ ਤੰਗਿਸ ਕਸ਼ਾਨੂ ਆਦਤੇ ਤਮ ਨੀਮਾ ਦੁਖ ਜੀਵਨੂ ਕੁਮੋ ਸਫਲਤਾ ਰੰਗ ਸਮਾਨ ਪੋਰਨੂ ਸੰਭਾਵਨਾ ਬੋਧਿਆ ਚਿਨਿਓ ਦਮ ਆਦਤੇ ਨੂੰ ਸ਼ੁਰੂਆਤ ਜਿਗਿਤ ਜਿਗਿਤ ਪਤਾਨੋਚੀ ਹਚਿਤ ਨਿਓ ਹਲਿਆ ਟਾਇਮ ਦੇਨ ਸਰਸ਼ਿਮਿਕ ਦਿਆਰੋ ਯੋਗ ਪਿਆਯਾਮ ਲਨਿਕ ਸਾਫ ਸਫਾਈ ਧਿਆਨ ਤਾਮਿਕ ਸਮਯੋ ਸਹੀ ਉਪਯੋਗ ਲਨਿਕ ਆਈਦੇ ਰੰਗ ਦਮ ਬਰਤਾਓ ਲਨਿਕ ਜੂ ਚੋਈ ਸਾਧਾਰਨ ਬਤੰਗਾ ਜੀਵਨੂ ਖਿਆਚਤਾ ਅਨੁਸ਼ਾਸਿਤ ਰੰਗ ਦਮ ਜ਼ੁਰਿਆਚ ਨਿਓ ਸਮਯੋ ਮਹਿਤਬੂ ਸਮਝਿਆਨਿਕ ਈਦ ਦਮ ਆਦਤ ਨਿਜ ਨਿਓ ਹਾਥਿਆਮੀ ਦੋਖਸਾਮਿਓ ਕਦਰ ਲੰਤੋ ਦੋ ਅਨੂ ਕਮੰਗ ਕੋਚੰਗ ਲਗਾਤਾਰ ਓਮਸਦਚ ਨਿਓ ਥ ਕਮੰਗਲਿ ਕਸ਼ਾ ਸਮੇ ਦੇਨ ਲਾਨਾ ਇਤਾ ਕਸ਼ਾਨੂ ਆਤਮ ਵਿਸ਼ਵਾਸ ਬੋਧਿਆਚ ਆਈ ਸਫਲਤਾਓ ਅਵਸਰਲਿ ਬੋਧਿਆਚ ਨਿਓ ਬੈਸੇ ਸਾਥੀ ਖਿਆਚਤਾ ਹੁਸ਼ਿਮਿਕ ਸੀ ਖੈਨਿਕ ਆਦਤੇਲੀ ਦੁੱਖ ਵਾਲੀ ਦੁੱਖ ਖਾਸ ਨਿਜ ਨਿਓ ਸੀ ਖੈਨੂ ਆਦਤ ਮੀਪੰਗ ਜ਼ਿੰਦਗੀ ਭਰ ਦੁੱਖ ਓਮਸਦਨੂ ਪ੍ਰੇਰਨਾ ਕਿਜ ਨਿਓ ਬੈਸੇ ਸਾਥੀ ਖਿਆਚਤਾ ਸੈਮ ਸੂ ਦਮ ਤਾਮਿੰਗਲਿ ਇਤ ਦਮ ਬਿਆਸੰਗ ਨਿਜ ਨਿਓ ਜੀਵਨੂ ਕੁਮੋ ਤੇਤਾ ਲਿਹੁਨ ਕਠਿਨਾਈ ਗਾ ਬੰਨਾ ਮਗਰ ਦਮ ਸੈਮਸਸ ਦੋਮੀ ਖਿਆਚਦਾ ਜੂ ਸਮੱਸਿਆ ਅੰਦੰਗ ਬਿਆਂਗਮੋ ਬਜਾਏ ਦੋ ਸਮਾਧਾਨੂ ਪੋਚੁਮੂ ਕੋਸ਼ਿਸ਼ ਲੰਦਨੀਓ ਹੋਦੋਈ ਦੋ ਸਫਲਤਾ ਕੋ ਚੰਗ ਬੀਜਨੀਓ ਜੂ ਰੰਗ ਏਕ ਏਕ ਖਿਆਚਦਾ ਇਮਾਨਦਾਰੀ ਮਿਹਨਤ ਰੰਗ ਜ਼ਿੰਮੇਦਾਰੀ ਭਾਵਨਾ ਤਾਮਿਗਲਿ ਦਮ ਆਦਤ ਨੀਚਨੀਓ ਜੂ ਗੁਣ ਮੀਯੂ ਪੰਗ ਸਮਾਜ ਕੁਮੋ ਸਮਾਨ ਪੋਰਚ ਆਈ ਰਿਸ਼ਤਾ ਗਾਨੂਲੀ ਮਜ਼ਬੂਤ ਜ਼ੁਰਿਆਜ ਨਿਓ ਬੈਸੀ ਜੂਰੰਗ ਏਕ ਏਕ ਖਿਆਚਦਾ ਅਮਾ ਬੋਆ ਰੰਗ ਸ਼ਿਕਸ਼ਕੇਨੂ ਸਮਾਨ ਲਾਨਿਕ ਤੇਗੇਨੂ ਬਤੰਗ ਰੋਂਚਿਮਿਕ ਰੰਗ ਜ਼ਰੂਰਤ ਮੰਦੇਨੂ ਮਦਲ ਲਾਨਿਗਲੀ ਈਤ ਮਿਊ ਖਿਆਚਦਾ ਦੰਬਿਆ ਸੰਗੀ ਨਿਜ ਨਿਓ ਬੈਸੀ ਖਿਆਚਦਾ ਸਫਲਤਾ ਇਦਿਆਰੂਤਾ ਮਪੁਰਚ ਨਿਓ ਈਤ ਦਮ ਆਦਤਸ ਦਿਆਰੂ ਕੋਸ਼ਿਸ਼ ਲੰਨਨੀ ਸਫਲਤਾ ਪੋਰਚ ਮਦੇ ਅਗਰ ਕਸ਼ਾਨੂ ਈ ਦਮ ਆਦਤ ਛੇਨਾ ਦੋਗੀ ਕਸ਼ਾਨੂ ਜੀਵਨ ਮੇਸੰਗ ਮੇਸੰਗ ਦਮ

સભ્ય સ્નેહજો નમસ્કાર. તમારા બિલાસપુરી કાર્યક્રમ લઈને હાજર અમે બલવંત ઠાકોર. કાર્યક્રમ ચહા આજ ગલબાત કરની પ્રધાનમંત્રી ફસલ બીમા યોજના બારે સુગ સુગી અહીં ગલ કરની કે અહાં જો જે છે પ્રકૃતિ ખેતી અપનાઈ કને જે છે આપણી સેહત રા ભી ખ્યાલ રખના કને પર્યાવરણ રા ભી જે છે સંરક્ષણ કરના. સુગી સુગી જે છે ખાસ ખાસ ખબરાં ભી લગાણીયા કરે લોકગીત ભી અહીં લગાઈ હૈ. ਪਰ ਸਭਨੀ ਤੋਂ ਪਹਿਲੀ ਇੱਕ ਛੋਟੀ ਜਾਣਕਾਰੀ ਜੇ ਅਸੀਂ ਦੇਣੀ ਹਾਂ. ਦੇਖਾ ਜਨਗਣਨਾ 2027 ਦਾ ਜਿਹੜਾ ਪ੍ਰਥਮ ਚਰਨ ਆ ਆਹ ਹਰੇ ਹਿਮਾਚਲ ਪ੍ਰਦੇਸ਼ 'ਚ ਜੇ ਅਸੀਂ 16 ਜੂਨ 2026 ਤੋਂ ਲੈਣੇ 15 ਜੁਲਾਈ 2026 ਤੱਕ ਜੇ ਕੀਤਾ ਜਾਣਾ. ਇਸ ਚਰਨ ਜੇ ਅਸੀਂ ਜਿਹੜੇ ਮਕਾਨ ਇਤਨਾ ਸੂਚੀਕਰਨ ਹੋਣਾ ਤਿੰਨਾਂ ਦੀ ਜੇ ਅਸੀਂ ਗਣਨਾ ਕੀਤੀ ਜਾਣੀ. ਪਰ 16 ਜੂਨ ਤੋਂ ਠੀਕ ਪਹਿਲੇ ਯਾਨੀ 1 ਜੂਨ 2026 ਤੋਂ ਲੈਣੇ 15 ਜੂਨ 2026 ਤੱਕ ਜੇ ਅਸੀਂ ਸਭਨੀ ਨਾਗਰਿਕਾਂ ਖਾਤਰ ਸਵਗਣਨਾ ਦਾ ਵਿਕਲਪ ਜੇ ਅਸੀਂ ਉਪਲਬਧ ਜਿਹਾ ਰਹਿਣਾ ਔਰ ਕੋਈ ਵੀ ਜੇ ਅਸੀਂ ਜਿਹੜਾ ਗਣਨਾ ਦਾ ਪੋਰਟਲ ਹੈ SE.census.gov.in ਪਰ ਜਾਈ ਨੇ ਜੇ ਅਸੀਂ ਆਪਣੀ ਜਾਣਕਾਰੀ ਚਾਹੇ ਦੇ ਸਕਾਂ ਹੈ. ਔਰ ਇਹ ਜੇ ਸਾਰਾ ਕੰਮ ਆ ਇਹ ਡਿਜੀਟਲ ਮਾਧਿਅਮ 'ਤੇ ਸੰਪਾਦਿਤ ਕੀਤਾ ਜਾਣਾ ਕਨੇ ਅਗਰ ਅਸੀਂ ਜੇ ਆ 1 ਜੂਨ ਤੋਂ ਲੈਂਦੇ 15 ਜੂਨ ਤੱਕ ਜੇ ਅਸੀਂ ਪੋਰਟਲ ਵਜਾਏ ਨੇ ਆਪਣੇ ਆਪ ਜੇ ਆਪਣੇ ਮਕਾਨਾਂ ਦੀ ਜਾਣਕਾਰੀ ਜੇ ਅਸੀਂ ਦੇਖਦੇ ਹਾਂ ਤਾਂ ਤੀਤੇ ਬਾਅਦ ਜਿਹੜੇ 15 ਜੂਨ ਤੋਂ ਬਾਅਦ 16 ਜੂਨ ਤੋਂ ਬਾਅਦ ਜਿਹੜੇ ਆਉਣੇ ਆ ਹਰ ਘਰ ਪ੍ਰਗਣਕ ਤਿੰਨਾਂ ਜੋ ਹਾਂ ਜੇ ਅਸੀਂ ਹਾਂ ਜਿਹੜੇ ਨੰਬਰ ਮੇਰਾ ਆਉਣਾ ਸੇ ਨੰਬਰ ਜੇ ਅਸੀਂ ਦੱਸਣਾ ਕਹਿੰਦੇ ਤਿੰਨਾਂ ਜੋ ਜੇ ਅਸੀਂ ਬਾਕੀ ਕੰਮ ਆਪਣੇ ਆਪ ਜੇ ਅਸੀਂ ਘਰੇ ਧਰਾਉਣਾ ਤਾਂ ਤਿੰਨਾਂ ਜੋ ਜੇ ਜ਼ਿਆਦਾ ਉੱਥੀ ਵਕਤ ਜੇ ਅਸੀਂ ਨਹੀਂ ਲੱਗਣਾ ਆ. ਇਸ 'ਚ ਜੇ ਅਸੀਂ ਜਿਹੜਾ ਸਵਗਣਨਾ ਦਾ ਵਿਕਲਪ ਆ ਇਸ 'ਚ 33 ਜਿਹੜੇ ਆਸਾਨ ਪ੍ਰਸ਼ਨ ਅਸੀਂ ਪੁੱਛੇ ਜਾਏ ਔਰ ਇਹ ਕੋਈ ਬੜੀ ਮੁਸ਼ਕਲ ਪ੍ਰਸ਼ਨ ਨਹੀਂ ਹੈ. ਪਰ ਜਿਹੜਾ ਮਕਾਨ ਅਸੀਂ ਕੱਚਾ ਕੀ ਪੱਕਾ ਇਸ 'ਚ ਰਹਿਣੇ ਵਾਲੇ ਜੇ ਅਸੀਂ ਕਿਤਨੇ ਲੋਕ ਰਹੇ ਕਿਤਨੇ ਕਮਰੇ ਦੀਵਾਰਾਂ ਕਿਹੜੀਆਂ ਫਰਸ਼ ਕਿਹੜਾ ਜਿਹੜੇ ਆਸਾਨ ਆਸਾਨ ਜੇ ਪ੍ਰਸ਼ਨ ਜੇ ਅਸੀਂ ਪੁੱਛੇ ਜਾਏ ਤਾਂ ਕੋਈ ਵੀ ਜੇ ਜਾਈ ਨੇ ਇਸ ਪਰ ਜੇ ਅਸੀਂ ਸਵਗਣਨਾ ਜੇ ਅਸੀਂ ਆਪਣੀ ਕਰੀ ਸਕਾਂ. ਔਰ ਜਨਗਣਨਾ ਅਧੀਨ 2048 ਦੇ ਅੰਤਰਗਤ ਜੇ ਅਸੀਂ ਜਨਗਣਨਾ 'ਚ ਦਿੱਤੀ ਗਈ ਜਾਣਕਾਰੀ ਜਿਤਨੀ ਵੀ ਜਾਣਕਾਰੀ ਅਸੀਂ ਦੇਣੀ ਸੇ ਸਾਰੀ ਗੋਪਨੀਆ ਰਹਿਣੀ ਔਰ ਇਸ ਦਾ ਉਪਯੋਗ ਸਿਰਫ ਕਨੇ ਸਿਰਫ ਜੇ ਅਸੀਂ ਨੀਤੀ ਨਿਰਮਾਣ ਖਾਤਰ ਕਨੇ ਅਨੁਸੰਧਾਨ ਦੇ ਕੰਮਾਂ ਖਾਤਰ ਜੇ ਅਸੀਂ ਕੀਤਾ ਜਾਣਾ. ਤਾਂ ਅੱਜ ਕੱਲ੍ਹ ਦੇਖਾ ਡਿਜੀਟਲ ਯੁੱਗ ਆ ਸਭਨੇ ਲਈ ਮੋਬਾਈਲ ਹੈ ਸਭਨੇ ਲਈ ਜੇ ਅਸੀਂ ਘਰੇ ਕੰਪਿਊਟਰ ਲੈਪਟੋਪ ਹੈ ਤਾਂ ਮੋਬਾਈਲ ਭਜਾਏ ਨੇ 5 ਮਿੰਟ ਲਗਾਏ ਨੇ ਜੇ ਅਸੀਂ ਆਪਣੀ ਸਵਗਣਨਾ ਜੇ ਅਸੀਂ ਆਪਣੇ ਆਪ ਅਸੀਂ ਕਰ ਸਕਾਂ. ਇਸ 'ਤੇ ਜਿਹੜੇ ਹਰੇ ਗਣਕ ਘਰਾਂ 'ਚ ਆਉਣੇ ਤਿੰਨਾਂ ਦਾ ਜਿਹੜਾ ਕੰਮ ਜੇ ਅਸੀਂ ਕਾਫੀ ਘੱਟ ਹੋਈ ਜਾਣਾ. ਤਾਂ ਇਹ ਛੋਟੀ ਜਾਣਕਾਰੀ ਕਨੇ ਸੂਚਨਾ ਸੀ. ਕਾਰਕ ਮੈਂ ਸ਼ੁਰੂਆਤ 'ਚ ਲੋਕ ਗੀਤ ਸੁਣਨਾ ਹਾਂ ਅਤੇ ਇਸ ਤੋਂ ਬਾਅਦ ਜੀ ਅਸੀਂ ਅਗਲੀ ਅਹਿਮ ਗੱਲਬਾਤ ਜੀ ਅਸੀਂ ਕਰਨੀ.

ਲੋਕਗੀਤਾਂ ਸੁਣਿਆ, ਗਾਇਕ ਰਹੇ ਉਰਮਿਲ ਕੰਤਨਰੇ ਸਾਥੀ। ਦੇਖਾ ਮੌਸਮ ਜੇ ਅੱਜ ਕੱਲ੍ਹੇ ਬੱਤਰਾ ਰਾਹ ਛਲੀਆਂ ਧਾਨਾ ਬਾਣੇ ਰਾਹ, ਤਾਂ ਗੱਲ ਵੀ ਫਸਲਾਂ ਦੇ ਬਾਰੇ 'ਚ ਹੀ ਕਰਨੀ। ਅੱਜ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਜਿਹੀ ਸੇ ਕਿਸਾਨਾਂ ਜੋ ਪ੍ਰਾਕਿਰਤਿਕ ਆਪਦਾ ਜਾਂ ਹੋਰ ਜੋਖਮੇ 'ਤੇ ਆਉਣ ਵਾਲੇ ਜਿਹੜੇ ਆਰਥਿਕ ਨੁਕਸਾਨ ਹੈ, ਤਿੰਨਾਂ 'ਤੇ ਇੱਕ ਸੁਰੱਖਿਆ ਕਵਚ ਜਿਹਾ ਸੀ ਪ੍ਰਦਾਨ ਕਰਾਈ। ਇਸ ਯੋਜਨਾ ਬਾਰੇ ਚਾਹਾਂ ਸੀ ਗੱਲ ਕਰਨੀ। ਦੇਖੋ ਕਿਸਾਨ ਜੇ ਆਸੇ ਤੀਸਰੀ ਫਸਲ ਜੇ ਆ ਤੀਸਰੀ ਆਮਦਨੀ ਜੇ ਆਸੇ ਜ਼ਿਆਦਾਤਰ ਵਕਤਾਂ ਪਰ ਜੇ ਆਸੇ ਮੌਸਮਾਂ ਪਰ ਨਿਰਭਰ ਕਰਾਈ। ਮੌਸਮ ਠੀਕ ਹੋਊਗਾ, ਅੱਛੀ ਵਰਖਾ ਹੋਊਗੀ, ਅੱਛੇ ਧੁੱਪੇ ਲੱਗੇ ਤਾਂ ਸਭ ਕੁਝ ਐਸੇ ਫਸਲ ਬਾੜੀ ਅੱਛੀ ਹੋਈ ਹੈ। ਪਰ ਜੇ ਜ਼ਿਆਦਾ ਵਰਖਾ ਹੋਏਗੀ, ਆਂਧੀ ਤੂਫਾਨ ਪਈ ਆ ਆਉਣ ਪਏਗੀ, ਜਾਂ ਕਿਤੇ ਹਾਂ ਜ਼ਿਆਦਾ ਵਰਖਾ ਹੋਏਗੀ, ਬੱਦਲ ਫਟੀ ਆ ਜਾਂ ਫਿਰ ਖੱਡਾ 'ਚ ਬਾੜ ਆਏਗੀ, ਤਾਂ ਇਸ 'ਤੇ ਜੇ ਅਸੀਂ ਕਾਫੀ ਨੁਕਸਾਨ ਜੇ ਅਸੀਂ ਕਿਸਾਨਾਂ 'ਚੋਂ ਹੋਵਾਂ, ਤਾਂ ਇਹਨਾਂ ਨੁਕਸਾਨਾਂ 'ਚੋਂ ਇੱਕ ਆਰਥਿਕ ਕਵਰ ਦੇਣ ਖਾਤਰ ਜੇ ਅਸੀਂ ਕੇਂਦਰ ਸਰਕਾਰ ਦੇ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਦੀ ਸ਼ੁਰੂਆਤ ਜੇ ਅਸੀਂ ਕੀਤੀ ਰਹੀ। ਇਸ ਯੋਜਨਾ 'ਚ ਜਿਤਨੇ ਵੀ ਫਸਲਾਂ ਆਈਆਂ, ਖਰੀਫ ਦੀ ਫਸਲਾਂ, ਰਬੀ ਦੀ ਫਸਲਾਂ, ਫਿਰ ਅੱਜ ਵਣਜੀਕ ਫਸਲਾਂ, ਫਿਰ ਬਾਗਬਾਨੀ, ਸਭ ਜੇ ਇਸ 'ਚ ਸ਼ਾਮਿਲ ਕੀਤਾ ਜਾ। ਦੇਖਾ ਅੱਜ ਕੱਲ੍ਹ ਜੇ ਅਸੀਂ ਖਰੀਫ ਮੌਸਮ ਆ, ਖਰੀਫ ਫਸਲਾਂ ਬਾਣੇ ਦਾ ਮੌਸਮ ਆ, ਤਾਂ ਇਹਨਾਂ 'ਚ ਜੇ ਅਸੀਂ ਧਾਨ, ਛਲੀਆਂ, ਬਾਜਰਾ, ਸੋਇਆਬੀਨ, ਦਾਲੀਂ ਜੇ ਆ, ਇਹਨਾਂ ਸਭਿਆਂ ਦਾ ਜੇ ਅਸੀਂ ਬੀਮਾ ਕਵਰ ਜੇ ਅਸੀਂ ਮਿਲਾਂ। ਤੀਆਂ ਹੀ ਰਬੀ ਦੇ ਟਾਈਮ, ਯਾਨੀ ਕਿ ਕਣਕ, ਜੌ, ਛੋਲੇ, ਮਸਰ, ਸਰੋਂ, ਇਹ ਸਾਰੀ ਫਸਲਾਂ ਜੇ ਅਸੀਂ ਬੀਮਾ ਕਵਰ ਦਾਇਰੇ 'ਚ ਹੋਈਆਂ। ਔਰ ਇਸ ਤੋਂ ਇਲਾਵਾ ਜਿਹੜੀਆਂ ਹਰੀ ਵਣਜੀਕ ਫਸਲਾਂ ਹੀ ਆ, ਤਿੰਨਾਂ 'ਚ ਹਾਂ ਬਾਜ਼ਾਰਾਂ ਵਿੱਚ ਆਏ ਤੀਆਂ, ਜੇ ਕਪਾਹ ਹੋਏਗੀ, ਗੰਨਾ ਹੋਈ ਆ, ਜਾਂ ਫਿਰ ਹਰੇ ਫਲ ਫਰੂਟ ਹੋਈਏ, ਸੇਬ, ਅੰਬ ਹੋਈਏ, ਅਨਾਰ ਹੋਈਏ, ਆਲੂ ਹੋਈਏ, ਜਾਂ ਹੋਰ ਫਲ ਸਬਜ਼ੀਆਂ ਹੀ ਆ, ਇਹ ਸਭ ਜੇ ਅਸੀਂ ਇਸ ਯੋਜਨਾ ਦੇ ਅੰਤਰਗਤ ਜੇ ਅਸੀਂ ਕਵਰ ਕੀਤੀਆਂ ਜਾਈਆਂ। ਇਹ ਜੇ ਯੋਜਨਾ ਹੀ ਇਹ ਫਸਲਾਂ ਦੇ ਪੂਰੇ ਜੀਵਨ ਚੱਕਰ ਦੇ ਦੌਰਾਨ ਜੇ ਅਸੀਂ ਸੁਰੱਖਿਆ ਕਵਚ ਪ੍ਰਦਾਨ ਕਰਾਈ। ਯਦੀ ਮੌਸਮ ਪ੍ਰਤੀਕੂਲ ਹੋ ਔਰ ਮੌਸਮ ਕਾਰਨ ਕਿਸਾਨ ਅਗਰ ਖੇਤਾਂ ਵਾਹ ਵੀ ਨਹੀਂ ਸਕੋ, ਤਾਂ ਵੀ ਇਸ 'ਚ ਅਸੀਂ ਕਵਰ ਹੋਈਆਂ ਔਰ ਇਸ 'ਚ ਸਹਾਇਤਾ ਮਿਲੀ ਹੈ। ਇਸ ਤੋਂ ਇਲਾਵਾ ਸੁੱਕਾ ਪਈ ਹੋ ਜਾਂ ਫਿਰ ਬਹੁਤ ਜ਼ਿਆਦਾ ਬਾੜ ਆਈ ਹੋ, ਖੇਤਾਂ 'ਚ ਪਾਣੀ ਭਰੋਈ ਹੋ, ਆਉਣ ਪਈ ਹੋ, ਚੱਕਰਵਾਤ ਆਓ, ਜਾਂ ਫਿਰ ਭੂਮੀ ਦੀਆਂ ਸਖਲਨ ਭੂਸਖਲਨ ਹੋਵਾਂ, ਤੇੜਾ ਹੋਈ ਆ, ਬੱਦਲ ਫਟੀ ਜਾਓ, ਜਾਂ ਫਿਰ ਪ੍ਰਕਿਰਤਿਕ ਪ੍ਰਕੋਪਾਂ ਨੇ ਅੱਗ ਲੱਗੀ ਆਓ, ਜਾਂ ਫਿਰ ਕੀਟ ਪਤੰਗਿਆਂ ਦਾ ਪ੍ਰਕੋਪ ਕਈ ਵਾਰ ਹੋਈਆਂ, ਔਰ ਕਈ ਰੋਗ ਹੋਏ ਅਤੇ ਨਾ ਜੇ ਫਸਲਾਂ ਨੁਕਸਾਨ ਹੋ, ਤਾਂ ਹਰ ਸਥਿਤੀ 'ਚ ਅਸੀਂ ਕਿਸਾਨ ਜੇ ਅਸੀਂ ਬੀਮੇ ਦਾ ਦਾਅਵਾ ਜੇ ਅਸੀਂ ਕਰ ਸਕਾਂ। ਇਸ ਯੋਜਨਾ 'ਤੇ ਜਿਹੜਾ ਬੀਮੇ ਹੱਥ

ਪ੍ਰੀਮੀਅਮ ਵਾਸਤੇ ਕਾਫੀ ਘੱਟ ਜਿਹਾ ਪ੍ਰੀਮੀਅਮ ਦੇਣੇ ਪਵਾਂ ਜਿਹੜੀ ਖਰੀਫ ਦੀ ਫਸਲਾਂ ਹੀਆਂ ਯਾਨੀ ਅਸੀਂ ਅੱਜ ਕੱਲ੍ਹ ਹਾਂ ਬਾਣੀ ਧਾਨ ਹੋਏਗੀ ਛਲੀਆਂ ਹੋਏਗੀਆਂ ਇਹਨਾਂ ਖਾਤਰ ਜੇ ਅਸੀਂ ਜਿਸ ਤਰ੍ਹਾਂ ਬੀਮਾ ਕਵਰ ਜਿਸ ਤਰ੍ਹਾਂ 2% ਜੇ ਅਸੀਂ ਪ੍ਰੀਮੀਅਮ ਜੇ ਅਸੀਂ ਪਵਾਂ ਤੀਆਂ ਹੀ ਜਿਹੜੀ ਰਬੀ ਦੀ ਫਸਲਾਂ ਸਿਆਲੇ ਹੋਈਆਂ ਤਾਂ ਕਣਕ ਹੀ ਚਾਹੇ ਜੌ ਹੋਏ ਜਾਂ ਹੋਰ ਫਸਲਾਂ ਹੀ ਆ ਅਤੇ ਇਹਨਾਂ ਖਾਤਰ ਜੇ ਅਸੀਂ 1.5% ਜੇ ਅਸੀਂ ਪ੍ਰੀਮੀਅਮ ਦੇਣੇ ਪਾਉਣਾ ਔਰ ਜਿਹੜੀ ਵਣਜੀਕ ਫਸਲਾਂ ਹੀ ਆ ਤਿੰਨਾਂ ਖਾਤਰ ਜੇ ਅਸੀਂ 5% ਜੇ ਅਸੀਂ ਪ੍ਰੀਮੀਅਮ ਕਿਸਾਨ ਜੇ ਅਸੀਂ ਦੇ ਹਾਂ ਔਰ ਜਿਹੜੀ ਬਾਕੀ ਰਾਸ਼ੀ ਇਸ ਫਿਰ ਰਾਜ ਸਰਕਾਰ ਔਰ ਕੇਂਦਰ ਸਰਕਾਰ ਜੇ ਅਸੀਂ ਅਦਾ ਕਰੇ ਯੋਜਨਾ ਦੇ ਤਹਿਤ ਜੇ ਅਸੀਂ ਪੰਜੀਕਰਨ ਜਿਹੜਾ ਪ੍ਰਕਿਰਿਆ ਇਸ ਮੌਸਮ ਅਨੁਸਾਰ ਨਿਰਧਾਰਿਤ ਕੀਤੀ ਰਹੀ ਯਾਨੀ ਦੇਖੋ ਹੁਣ ਖਰੀਫ ਰਾ ਸੀਜ਼ਨ ਚੱਲ ਰਿਹਾ ਤਾਂ ਜੂਨ ਕਿ ਜੁਲਾਈ ਮਹੀਨੇ ਦੌਰਾਨ ਜੇ ਅਸੀਂ ਇਸ ਇਹਨਾਂ ਫਸਲਾਂ ਖਾਤਰ ਜੇ ਅਸੀਂ ਇਹ ਇਸ ਇਹਨਾਂ ਦਾ ਬੀਮਾ ਕਵਰ ਜੇ ਅਸੀਂ ਲਈ ਸਕਾਂ ਹੈ ਤੀਆਂ ਹੀ ਰਬੀ ਫਸਲਾਂ ਖਾਤਰ ਜੇ ਅਸੀਂ ਅਕਤੂਬਰ ਅਤੇ ਦਸੰਬਰ ਤੱਕ ਦੇ ਵਿੱਚ ਜੇ ਅਸੀਂ ਬੀਮਾ ਕਰਵਾਇਆ ਜਾ ਔਰ ਸਭਨੀ ਕਿਸਾਨਾਂ ਜੋ ਇਹ ਸਲਾਹ ਦੇ ਸਰਕਾਰ ਵੀ ਔਰ ਬੈਂਕ ਵੀ ਬੁਲਾਏ ਕਿ ਵਕਤਾ ਵਕਤਾ ਪਰ ਆਪਣੇ ਬੈਂਕਾਂ ਨੇ ਜਾਂ ਫਿਰ ਜਿਹੜਾ ਹਰਾ ਐਗਰੀਕਲਚਰ ਵਿਭਾਗ ਆ ਤੀਸਰੇ ਅਧਿਕਾਰੀਆਂ ਨੇ ਜਾਂ ਫਿਰ ਜਿਹੜੀਆਂ ਹਰੀ ਸੁਸਾਇਟੀਆਂ ਆਈਆਂ ਜਾਂ ਕੋਮਨ ਸਰਵਿਸ ਸੈਂਟਰ ਇਹਨਾਂ ਦੇ ਮਾਧਿਅਮ 'ਤੇ ਜੇ ਅਸੀਂ ਔਨਲਾਈਨ ਵੀ ਜੇ ਅਸੀਂ ਆਵੇਦਨ ਕਰ ਸਕਦੇ ਹਾਂ ਔਰ ਕਿਸੇ ਵੀ ਨੁਕਸਾਨ ਵਾਲੀ ਸਥਿਤੀ 'ਚ ਅਸੀਂ ਇੱਕ ਨਿਰਧਾਰਿਤ ਸਮੇਂ ਸੀਮਾ ਦੇ ਅੰਦਰ ਅੰਦਰ ਜੇ ਅਸੀਂ ਸੂਚਨਾ ਦੇਣੀ ਔਰ ਦਾਵਾ ਜੇ ਅਸੀਂ ਤੇ ਬਾਅਦ ਪ੍ਰੋਸੈਸ ਹੋਣਾ ਕਨੇ ਜਿਤਨਾ ਵੀ ਜਿਹੜਾ ਹਰ ਕਲੇਮ ਬਣਾ ਸੀ ਸਰਕਾਰ ਜੇ ਅਸੀਂ ਅਗਰ ਸਹੀ ਹੈ ਕਲੇਮ ਤਾਂ ਸਰਕਾਰ ਜੇ ਅਸੀਂ ਤਾਂ ਉਹ ਕਲੇਮ ਦੇ ਇਸ ਯੋਜਨਾ ਜੇ ਅਸੀਂ ਕਿਸਾਨਾਂ ਜੋ ਬਹੁਤ ਲਾਭ ਹੈ ਸਭਸੇ ਬੜਾ ਲਾਭ ਤਾਂ ਇਹੀ ਆ ਵੀ ਕਿਸਾਨਾਂ ਜੋ ਜੇ ਅਸੀਂ ਇੱਕ ਆਰਥਿਕ ਸੁਰੱਖਿਆ ਕਵਚ ਜੇ ਅਸੀਂ ਮਿਲਾਂ ਅਗਰ ਤੀਸਰੀ ਫਸਲ ਪ੍ਰਕਿਰਤਿਕ ਆਪਦਾ ਦੀ ਵਜ੍ਹਾ ਤੋਂ ਖਰਾਬ ਹੋਈ ਤਾਂ ਇਸ ਜੇ ਅਸੀਂ ਕੋਈ ਟੈਨਸ਼ਨ ਨਹੀਂ ਹੁੰਦੀ ਮਾਨਸਿਕ ਸੰਤੁਸ਼ਟੀ ਕਨੇ ਸ਼ਾਂਤੀ ਜੇ ਅਸੀਂ ਰਹੀ ਔਰ ਅੱਜ ਕੱਲ੍ਹ ਦੇਖਾ ਬੈਂਕ ਲੋਨ ਲੈਣੇ ਪਵੇ ਕਿਸਾਨਾਂ ਜੋ ਬੜੀਆਂ ਫਸਲਾਂ ਖਾਤਰ ਚਾਹੇ ਵਣਜੀਕ ਫਸਲਾਂ ਹੀ ਆ ਚਾਹੇ ਅਗਰ ਬੜੇ ਸਤਰ ਪਰ ਕਿਸਾਨ ਖੇਤੀ ਕਰਾਂ ਤਾਂ ਅਗਰ ਜਿਹੜਾ ਤਿੰਨੇ ਫਸਲ ਖਰਾਬ ਹੀ ਹੋ ਤਾਂ ਅਸੀਂ ਜਿਹੜਾ ਬੈਂਕ ਰਿਣ ਆ ਛੇ ਵੀ ਜੇ ਸੁਰੱਖਿਅਤ ਰਹੇ ਹਾਂ ਔਰ ਇੱਕ ਲਾਭ ਇਹ ਵੀ ਹੈ ਕਿ ਇਸ ਖਾਤਰ ਜੇ ਅਸੀਂ ਕਿਸਾਨਾਂ ਦਾ ਪ੍ਰੀਮੀਅਮ ਜੇ ਅਸੀਂ ਕਾਫੀ ਘੱਟ ਜੇ ਅਸੀਂ ਦੇਣੇ ਪਵਾਂ ਤਾਂ ਬੋਲਣੇ ਮਤਲਬ ਆ ਧੀਏ ਜੇ ਹੁਣ ਹਾਂ ਛਲੀਆਂ ਧਾਨਾਂ ਵਾਲੀ ਫਸਲ ਬਾਣੀ ਤਾਂ ਇਹ ਜੇ ਆਪਣੇ ਬੈਂਕਾਂ ਜਾਈ ਨੇ ਜੇ ਐਸਾ ਇਸ ਸਕੀਮਾਂ ਦੇ ਬਾਰੇ ਪਤਾ ਕਰੀ ਸਕਾਂ ਹੈ ਔਰ ਅਗਰ ਹਰੀ ਜੇ ਛਲੀਆਂ ਧਾਨਾਂ ਵਾਲੀ ਫਸਲਾਂ ਹੀ ਆ ਜਾਂ ਜਿਹੜੀ ਵੀ ਖਰੀਫ ਰੀ ਫਸਲ ਹੀ ਅਗਰ ਇਹ ਬਰਸਾਤ ਦੀ ਵਜ੍ਹਾ 'ਤੇ ਜ਼ਿਆਦਾ ਬਾਰਿਸ਼ ਹੋਣੀ ਵਜ੍ਹਾ 'ਤੇ ਬੋਰਸ ਦੀ ਵਜ੍ਹਾ 'ਤੇ ਜਾਂ ਹੋਰ ਕਈ ਕਾਰਨਾਂ ਦੀ ਵਜ੍ਹਾ 'ਤੇ ਖਰਾਬ ਹੋਈ ਤਾਂ ਜਿਹੜਾ ਆਹਾਂ ਜੋ ਜੇ ਅਸੀਂ ਇੱਕ ਨਿਸ਼ਚਿਤ ਬੀਮਾ ਕਵਰ ਜੇ ਲੈ ਰਹਾਂਗਾ ਤੀਸਰਾ ਹਾਂ ਜੋ ਜੇ ਅਸੀਂ ਭੁਗਤਾਨ ਸਰਕਾਰਾਂ ਜੇ ਅਸੀਂ ਕਰਨਾ ਤਾਂ ਜ਼ਰੂਰ ਹਾਂ ਸਭਨੀ ਜੋ ਇਸ ਸਕੀਮਾਂ ਦਾ ਜੇ ਅਸੀਂ ਫਾਇਦਾ ਜੇ ਅਸੀਂ ਲੈਣਾ ਚਾਹੀਦਾ ਇਹ ਛੋਟੀ ਗੱਲਬਾਤ ਸੀ ਇੱਕ ਲੋਕ ਤਾਂ ਸੁਣ ਲਏ ਫਿਰ ਦਿੱਤੇ ਬਾਅਦ ਜੇ ਅਸੀਂ ਅਗਲੀ ਗੱਲਬਾਤ

ਬਦਾਵਾ ਸੁਣਿਆ ਹੈ ਗਾਇਕ ਰਹੇ ਵਿਵੇਕ ਬਰਸੈਨ ਹੋਰੀ। ਦੇਖ ਅੱਜ ਵਿਸ਼ਵ ਖਾਦਿਆ ਸੁਰੱਖਿਆ ਦਿਵਸ ਵੀ ਆ ਔਰ ਇਸ ਦਾ ਮਕਸਦ ਬਣਾਉਣੇ ਦਾ ਇਹੀ ਆ ਕਿ ਜਿਹੜਾ ਦੂਸ਼ਿਤ ਭੋਜਨ ਦੀ ਵਜ੍ਹਾ 'ਤੇ ਆਉਣ ਵਾਲੀ ਬਿਮਾਰੀਆਂ ਹੀ ਤਿੰਨਾਂ 'ਤੇ ਜੇ ਅਸੀਂ ਲੋਕਾਂ ਦਾ ਬਚਾਓ ਕਨੇ ਲੋਕਾਂ 'ਚੋਂ ਜੇ ਅਸੀਂ ਇੱਕ ਸੁਰੱਖਿਅਤ ਭੰਡਾਰਨ ਅਤੇ ਰੱਖ ਰਖਾਵ ਭੋਜਨ ਵਾਲਾ ਜਿਹਾ ਜਾਂ ਸੂਤਰ ਪ੍ਰਤੀ ਸਚੇਤ ਕਰਨਾ ਕਨੇ ਜਿਹੜਾ ਆਹਾਰਾ ਭੋਜਨ ਅਸੀਂ ਖੇਤਾਂ ਦੇ ਲਈ ਥਾਲੀ ਤੱਕ ਜੇ ਅਸੀਂ ਸਾਫ਼ ਸੁਥਰਾ ਸੁਰੱਖਿਅਤ ਕਨੇ ਪੋਸ਼ਿਤ ਭੋਜਨ ਜੇ ਅਸੀਂ ਹੁਣ ਸਭਣੀ 'ਚੋਂ ਮਿਲੋ ਇਹ ਇਸਰਾ ਉਦੇਸ਼ ਬਣਾਉਣੇ ਦਾ ਔਰ ਇਸੀ ਜਿਹੜੇ ਹਾਂ ਜਿਹੜਾ ਟੋਪਿਕ ਆ ਇਸ ਵੀ ਗੱਲ ਕਰਨੀ ਕਿ ਅਸੀਂ ਜੀ ਆ ਸਵਸਥ ਪੋਸ਼ਕ ਔਰ ਬਗੈਰ ਬਿਮਾਰੀਆਂ 'ਤੇ ਜਿਹੜਾ ਖਾਣਾ ਜੇ ਅਸੀਂ ਕੀ ਆ ਖਾ ਸਕਾਂ ਇਸ ਖਾਤਰ ਹਾਂ ਜੋ ਪ੍ਰਕਿਰਤੀ ਖੇਤੀ ਤਰਫਾਂ ਜੋ ਅਸੀਂ ਮੁੜਨੇ ਪਾਉਣਾ ਅੱਜ ਕੱਲ੍ਹ ਅਸੀਂ ਜੇ ਅਸੀਂ ਰੋਟੀ ਖਾਏ ਤਾਂ ਇਸ 'ਚ ਭਾਰੀ ਮਾਤਰਾ 'ਚ ਅਸੀਂ ਰਸਾਇਣਿਕ ਖਾਦ ਦੀ ਜਾਂ ਫਿਰ ਜ਼ਹਿਰੀਲੇ ਕੀਟਨਾਸ਼ਕ ਦਾ ਇਸਤੇਮਾਲ ਹੋਵਾਂ ਔਰ ਇਹ ਕਈ ਵਾਰ ਜੇ ਅਸੀਂ ਗੰਭੀਰ ਬਿਮਾਰੀਆਂ ਜੋ ਵੀ ਜੇ ਅਸੀਂ ਨਿਉਂਦਾ ਦੇ ਹਾਂ ਔਰ ਤੀਆਂ ਜਿਹਾ ਬੋਲਿਆ ਪਈ ਇਸ 'ਤੇ ਬਚਣ ਦਾ ਉਪਾਅ ਆ ਪ੍ਰਾਕਿਰਤਿਕ ਖੇਤੀ ਇਸ ਦਾ ਮਤਲਬ ਆ ਕਿ ਬਗੈਰ ਕਿਸੇ ਦਵਾਈ ਅਤੇ ਕੈਮੀਕਲ ਦੇ ਅਤੇ ਜੇ ਅਸੀਂ ਪੂਰੀ ਤਰ੍ਹਾਂ 'ਤੇ ਪ੍ਰਕਿਰਤਿਕ ਨਿਯਮ ਅਨੁਸਾਰ ਜੇ ਅਸੀਂ ਖੇਤੀ ਕਰਨਾ ਇਸ 'ਤੇ ਜੇ ਅਸੀਂ ਨਾ ਸਿਰਫ ਮਾਣੂ ਵਾਲੀ ਸਿਹਤ ਜੇ ਸੁਧਰਾਈ ਬਲਕਿ ਜਿਹੜੀ ਖੇਤ ਹੈ ਤਿੰਨੇ ਵੀ ਸਿਹਤ ਠੀਕ ਹੋਈ ਮਿੱਟੀ ਵਾਲੀ ਸਿਹਤ ਠੀਕ ਹੋਈ ਔਰ ਜਿਹੜਾ ਇਸ ਖੇਤਾਂ 'ਚ ਘਾਹ ਉਗਾ ਸੇ ਜਾਂ ਹਰ ਮਾਲਾ ਪਸ਼ੂਆਂ 'ਚੋਂ ਵੀ ਜੇ ਅਸੀਂ ਖਰਾ ਹੋਵਾਂ ਇਸ ਖਾਤਰ ਜੇ ਅਸੀਂ ਕੀ ਆ ਕਰਨੀ ਹੈ ਖੇਤੀ ਤਾਂ ਬੀਜਾ ਅੰਮ੍ਰਿਤ ਜਾਂ ਬੀ ਬਾਣੇ ਤੋਂ ਪਹਿਲੇ ਜੇ ਅਸੀਂ ਬੀਵਾ ਜੋ ਜੇ ਅਸੀਂ ਗੋਹੇ 'ਚ ਗਾਈ ਦੇ ਮੂਤਰਾ 'ਚ ਚੂਨੇ 'ਚ ਪਾਣੀ 'ਚ ਉਪਚਾਰਿਤ ਕੀਤਾ ਜਾਂ ਤਾਂ ਕਿ ਫਸਲਾਂ ਜੋ ਸ਼ੁਰੂ 'ਤੇ ਜੇ ਅਸੀਂ ਬਿਮਾਰੀ ਨਹੀਂ ਲੱਗੋ ਫਿਰ ਅਗਰ ਬਿਮਾਰੀ ਲੱਗੀ ਆਓ ਤਾਂ ਅਸੀਂ ਇਸ ਖਾਤਰ ਜੀਵਾ ਅੰਮ੍ਰਿਤ ਹੋਵਾਂ ਇਹ ਜੇ ਅਸੀਂ ਦੇਸੀ ਗਾਏ ਦੇ ਗੋਹੇ 'ਤੇ ਗੋਇੰਤਰਾ 'ਤੇ ਕਨੇ ਇਸ ਚੋਰ ਗੂੜ ਵਗੈਰਾ ਮਲਾਈ ਨੇ ਜੇ ਅਸੀਂ ਇਹ ਤਿਆਰ ਕੀਤੇ ਜਾਂ ਔਰ ਇਹ ਜੇ ਇਸ 'ਤੇ ਕਿਉਂ ਆ ਜਿਹੜੇ ਹਾਨੀਕਾਰਕ ਜਿਹੜੇ ਕੀਟ ਸੇ ਤਿੰਨਾਂ ਜੋ ਇਹ ਨੁਕਸਾਨਦੇਹ ਆ ਜਦਕਿ ਜਿਹੜੇ ਜ਼ਮੀਨਾਂ 'ਚ ਕੇਂਚੂਏ ਜਾਂ ਫਿਰ ਬੈਕਟੀਰੀਆ ਫਾਇਦੇਮੰਦ ਤਿਸੋ ਜਿਹਾ ਇਹ ਨੁਕਸਾਨ ਨਹੀਂ ਕਰਦਾ ਆ ਪ੍ਰਕਿਰਤਿਕ ਖੇਤੀ ਦੇ ਫਾਇਦੇ ਫਾਇਦੇ ਇਸ 'ਚ ਲਾਗਤ ਘੱਟ ਹੀ ਮੁਨਾਫਾ ਜ਼ਿਆਦਾ ਔਰ ਬਾਜ਼ਾਰਾਂ 'ਚ ਜੇ ਇਸਰੀ ਅੱਛੀ ਖਾਸੀ ਜੇ ਇਸੇ ਮਾਂਗ ਹੀ ਇਸ 'ਤੇ ਜੇ ਅਸੀਂ ਮਿੱਟੀ ਵਾਲੀ ਜਿਹੜੀ ਸਿਹਤ ਹੀ ਸੇ ਵੀ ਠੀਕ ਰਹੀ ਸੇ ਜੇ ਰੋਟੀ ਇਹ ਖਾਏ ਪ੍ਰਕਿਰਤਿਕ ਖੇਤਰੀ ਬਣੀ ਰਹੀ ਤਿੰਨਾਂ ਦੀ ਵੀ ਸਿਹਤ ਜੇ ਅਸੀਂ ਠੀਕ ਹੋਈ ਜਿਹੜਾ ਪਾਣੀ ਆ ਤੀਸਰੀ ਬਚਤ ਹੋਈ ਕਿਉਂਕਿ ਇਸ 'ਤੇ ਜ਼ਮੀਨਾਂ 'ਤੇ ਜੇ ਅਸੀਂ ਨਵੀਂ ਲੰਬੇ ਸਮੇਂ ਤੱਕ ਬਣੀ ਰਹੀ ਔਰ ਜਿਹੜਾ ਖਾਏ ਸੋ ਸਬਜ਼ੀਆਂ 'ਚੋਂ ਫਲਾਂ 'ਚੋਂ ਜਾਂ ਫਿਰ ਅਨਾਜਾਂ ਤਿੰਨਾਂ ਜੇ ਅਸੀਂ ਇੱਕ ਪੌਸ਼ਟਿਕ ਭੋਜਨ ਜੇ ਅਸੀਂ ਮਿਲਾਂ ਔਰ ਅਗਰ ਵੇਚਣਾ ਚਾਹੋ ਤਾਂ ਤਿੰਨਾਂ ਜੋ ਜੇ ਅਸੀਂ ਅੱਜ ਕੱਲ੍ਹ ਜੇ ਅਸੀਂ ਬਾਜ਼ਾਰਾਂ 'ਚ ਅੱਛੀ ਖਾਸੀ ਉੱਚੀ ਕੀਮਤ ਜੇ ਅਸੀਂ ਮਿਲਾਂ

ਹਾਲਾਂਕਿ ਸ਼ੁਰੂਆਤ 'ਚ ਜੇ ਇਸ 'ਚ ਉਤਪਾਦਨ ਕਮ ਹੋ ਸਕਾਂ, ਪਰ ਅਗਰ ਕਿਸਾਨ ਜੇ ਅਸੀਂ ਪ੍ਰਸ਼ਿਕਸ਼ਣ ਲਓ, ਟ੍ਰੇਨਿੰਗ ਲਓ ਔਰ ਥੋੜ੍ਹਾ ਤਿਆਰੀ ਕਰੋ ਤਾਂ ਅਸੀਂ ਜੇ ਅਸੀਂ ਅੱਛਾ ਖਾਸਾ ਇਸ 'ਚ ਜੇ ਅਸੀਂ ਰਿਜ਼ਲਟ ਲੈ ਸਕਾਂ ਔਰ ਮਾਠੇ ਮਾਠਿਆਂ ਜਿਹਾ ਪ੍ਰਕਿਰਤਿਕ ਖੇਤੀ ਤਰਫ ਅਸੀਂ ਜੇ ਅਸੀਂ ਮੁੜੀ ਸਕਾਂ। ਇਸ ਖਾਤਰ ਅਸੀਂ ਸ਼ੁਰੂਆਤ ਜੇ ਅਸੀਂ ਇੱਕ ਆਪਣੇ ਛੋਟੇ ਖੇਤਾਂ 'ਤੇ ਖਰੀਦ ਸਕਾਂ ਔਰ ਬਾਅਦ 'ਚ ਜੇ ਅਸੀਂ ਕੰਮਾਂ 'ਚੋਂ ਵਧਾ ਸਕਾਂ। ਇਹ ਛੋਟੀ ਜਿਹੀ ਗੱਲ ਸੀ ਜਿਹੜੀ ਖਾਸ ਖਾਸ ਖਬਰਾਂ ਸੀ ਵੀ ਲਗਾਉਣੀਆਂ। ਤਾਂ ਮੇਰਾ ਖਬਰ ਹੀ ਵੀ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਬੋਲਿਆ ਕਿ ਜਿਹੜਾ ਢਲੀ ਨਾਰਕੰਡਾ ਰਾਮਪੁਰ ਸੜਕੀ ਇਹ ਜੋ 4-ਲੇਨ ਰੂਪਾਂ 'ਚ ਇਸ ਵਿਕਸਿਤ ਕੀਤਾ ਜਾਈ ਕਰਾਂ ਕਿ ਇਸ ਖਾਤਰ ਜੇ ਅਜੇ ਸਰਵੇ ਦਾ ਕੰਮ ਅਸੀਂ ਪੂਰਾ ਹੋਈ ਕਰਾਂ। ਅੱਜ ਸ਼ਿਮਲਾ ਜ਼ਿਲ੍ਹੇ ਦੇ ਆਟੂ ਮਾਤਾ ਮੰਦਰ 'ਚ ਪੂਜਾ ਅਰਚਨਾ ਕਰਨ ਤੋਂ ਬਾਅਦ ਜੇ ਅਸੀਂ ਪੱਤਰਕਾਰਾਂ ਸੋਗੀ ਬੋਲਦਿਆਂ ਤਿੰਨ ਦੱਸਿਆ ਕਿ 4-ਲੇਨ ਪਰਿਯੋਜਨਾ ਜੇ ਅਸੀਂ ਸੁਰੰਗਾਂ ਬਣਾਉਣੇ ਜੋ ਜੇ ਅਸੀਂ ਪ੍ਰਾਥਮਿਕਤਾ ਦਿੱਤੀ ਜਾਣੀ ਇਸ 'ਤੇ ਜੇ ਅਸੀਂ ਤਾਂ ਜੇ ਲੋਕ ਜੇ ਆ ਭੂਸਖਲਨ ਜਿਹੜਾ ਨੁਕਸਾਨ ਆ ਤਿਸੋ ਘੱਟ ਕੀਤੇ ਜਾ ਸਕੇ। ਇਸ ਮੌਕੇ ਪਰ ਜੇ ਅਸੀਂ ਤਿੰਨੇ ਨਿਰਵਿਰੋਧ ਚੁਣੀ ਗਈ ਨਗਰ ਪੰਚਾਇਤ ਨਾਰਕੰਡਾ ਜੋ ਜੇ ਅਸੀਂ 50 ਲੱਖ ਰੁਪਈਏ ਦਾ ਇਨਾਮ ਦੇਣ ਦੀ ਘੋਸ਼ਣਾ ਵੀ ਜੇ ਅਸੀਂ ਕੀਤੀ। ਇਹ ਖਬਰ ਸੀ ਤਾਂ ਜੇ ਚਲਦੇ ਚਲਦੇ ਇੱਕ ਲੋਕ ਗੀਤ ਲਗਾਉਣਾ ਤਾਂ ਸੁਣਿਆ ਲੋਕ ਗੀਤ।

ਲੋਕ ਗੀਤ ਹੈ ਸੁਣਿਆ ਸੁਦਰਸ਼ਨ ਅਰੀਆਵਾਜ਼ 'ਚ। ਤਾਂ ਦੇਖਾ ਇਸ ਲੋਕ ਗੀਤ ਦਾ ਸਭ ਕੁਝ ਜਿਹੜਾ ਹਰ ਬਿਲਾਸਪੁਰੀ ਕਾਰਿਆਕ੍ਰਮ ਐਸਾ ਵੀ ਹੁਣ ਵਕਤ ਹੋਈ ਗਿਰਾ ਸਭ ਨੇ ਸੁਣਾਉਣ 'ਤੇ ਇਜਾਜ਼ਤ ਲੈਂਦੇ। ਨਮਸਕਾਰ।